ਜਿਨ੍ਹਾਂ ਜੋਗੀ ਜੀ ਦਾ ਨਾਮ ਧਿਆ ਲਿਆ ਉਹਦਾ ਬੇੜਾ ਪਾਰ ਹੋ ਗਿਆ। ਜੀ ਹਾਂ, ਹਮ ਸੁਣਤੇ ਤੋ ਅਵਸ਼ਯ ਹੈ ਇਸ ਬਾਤ ਕੋ ਕਿ ਜਿਸਨੇ ਵੀ ਸੱਚੇ ਮਨ ਸੇ ਪ੍ਰਭੂ ਕੋ ਸਮਰਣ ਕੀਆ ਹੈ, ਪ੍ਰਭੂ ਨੇ ਉਨ੍ਹੇ ਆਪਣੇ ਭਕਤੋਂ ਕੀ ਸ਼੍ਰੇਣੀ ਮੇਂ ਖੜਾ ਕਰ ਦਿਆ ਹੈ। ਲੇਕਿਨ ਫਿਰ ਵੀ ਨਾ ਜਾਣੇ ਕਿਉਂ ਹਮਾਰਾ ਵਿਸ਼ਵਾਸ ਡੋਲਨੇ ਲਗਤਾ ਹੈ। ਜੀ ਹਾਂ, ਇਹ ਹੈ ਹਮਾਰੇ ਕਰਮੋਂ ਕਾ ਫਲ, ਕਿਉਂਕਿ ਅਗਰ ਹਮ ਆਪਣੇ ਮਨ ਮੇਂ ਬੁਰੇ ਵਿਚਾਰ ਔਰ ਦੂਸਰੋਂ ਕਾ ਬੁਰਾ ਕਰਨੇ ਕਾ ਸੋਚਦੇ ਹੈ ਨਾ, ਤੋ ਹਮਾਰੇ ਅੰਦਰ ਹੀਨ ਭਾਵਨਾ ਔਰ ਨਕਾਰਾਤਮਕਤਾ ਆਨੇ ਲਗਤੀ ਹੈ। ਇਸ ਸਭ ਕੋ ਦੂਰ ਕਰਨੇ ਕੇ ਲੀਏ ਵੀ ਪ੍ਰਭੂ ਕਿਰਪਾ ਕਾ ਹੀ ਹੋਣਾ ਜ਼ਰੂਰੀ ਹੈ। ਇਸ ਲਈ ਮੌਨ ਰਹਿ ਕਰ ਪ੍ਰਭੂ ਸੇ ਹਰ ਪਲ ਯਹੀ ਪ੍ਰਾਰਥਨਾ ਕਰੇਂ ਕਿ ਹੇ ਪ੍ਰਭੂ, ਮੁਝੇ ਆਪਕੀ ਉਪਸਥਿਤੀ ਕੀ ਜ਼ਰੂਰਤ ਹੈ, ਕਿਉਂਕਿ ਆਪਕੇ ਬਿਨਾ ਜੀਵਨ ਕੀ ਰਾਹੇਂ ਕਠਿਨ ਔਰ ਅਕੇਲੀ ਲਗਤੀ ਹੈ। ਆਪ ਹੀ ਮੇਰੇ ਸਹਾਰੇ ਹੈ, ਆਪ ਹੀ ਮੇਰੀ ਸ਼ਕਤੀ ਹੈ, ਆਪਕੇ ਬਿਨਾ ਮੈਂ ਦਿਸ਼ਾਹੀਨ ਹੋ ਜਾਤੀ ਹੂੰ। ਅਗਰ ਆਪਕਾ ਦਿਲ ਵੀ ਸੱਚੇ ਮਨ ਸੇ ਈਸ਼ਵਰ ਕੋ ਪੁਕਾਰੇਗਾ ਨਾ, ਤੋ ਵਹ ਹਮੇ ਸਵੀਕਾਰ ਕਰਨੇ ਮੇਂ ਕਭੀ ਵੀ ਸ਼ਰਮਾਤੇ ਨਹੀਂ। ਪ੍ਰਭੂ ਤੋ ਸਦੈਵ ਹਮਾਰੀ ਰਾਹੇਂ ਆਸਾਨ ਕਰਨੇ ਕੇ ਲੀਏ ਹਮਾਰਾ ਧਿਆਨ ਕਰਦੇ ਰਹਤੇ ਹੈ। ਬਸ ਕਮੀ ਹੋਤੀ ਹੈ ਤੋ ਹਮਾਰੀ ਸੱਚੀ ਪ੍ਰਾਰਥਨਾ ਕੀ। ਤੋ ਚਲੀਏ ਸੱਚੇ ਮਨ ਸੇ ਈਸ਼ਵਰ ਸੇ ਪ੍ਰਾਰਥਨਾ ਕਰਤੇ ਹੈ ਕਿ ਹਮੇ ਹਰ ਸਥਿਤੀ ਮੇਂ ਆਪਕੀ ਉਪਸਥਿਤੀ ਕੀ ਜ਼ਰੂਰਤ ਹੈ, ਔਰ ਹਮਾਰੇ ਦੁਰਗੁਣੋਂ ਔਰ ਹਮਾਰੇ ਦੁਰਵਿਚਾਰੋਂ ਕੋ ਆਪ ਹੀ ਦੂਰ ਕਰ ਸਕਤੇ ਹੈ। ਆਪ ਹਮਾਰੇ ਉੱਪਰ ਕਿਰਪਾ ਬਣਾਏ ਰੱਖੀਏ।

ਅਸੀਂ ਰਾਮ ਜੀ ਨੂੰ ਆਪਣਾ ਬਣਾ ਲਿਆ, ਛੱਡ ਦੁਨੀਆ ਰਾਮ ਜੀ ਨੂੰ ਮਨ 'ਚ ਬਸਾ ਲਿਆ। ਜੀ ਹਾਂ, ਜਬ ਇਹ ਸਥਿਤੀ ਆ ਜਾਂਦੀ ਹੈ ਨਾ, ਤੋ ਪ੍ਰਭੂ ਸੇ ਹਮਾਰਾ ਸਾਕਸ਼ਾਤਕਾਰ ਹੋ ਹੀ ਜਾਂਦਾ ਹੈ।

ਲੋਕ ਰੰਗ ਕਾਰਜਕ੍ਰਮ ਸੁਣਨ ਵਾਲੇ ਅਸਾਂ ਦੇ ਸਾਰੇ ਸਰੋਤਿਆਂ ਦਾ ਬੜਾ ਬੜਾ ਸਵਾਗਤ ਕਨੇ ਸਭੀ ਜੋ ਅੰਜੂ ਸ਼ਰਮਾ ਦੀ ਤਰਫਾ ਅਤੇ ਰਾਮ ਰਾਮ ਜੀ ਸਰੋਤਿਓ, ਠੀਕ ਠਾਕ ਹਨ? ਜੀ ਹਾਂ, ਅਸਾਂ ਉਮੀਦ ਕਰਦੇ ਕਿ ਅਸਾਂ ਦੇ ਸਾਰੇ ਸਰੋਤੇ ਬਿਲਕੁਲ ਠੀਕ ਠਾਕ ਹੋਣਗੇ, ਕਨੇ ਖੁਸ਼ਹਾਲ ਹੋਣਗੇ। ਤਾਂ ਦੋਸਤੋ, ਅੱਜ ਕੇ ਕਾਰਜਕ੍ਰਮਾਂ 'ਚ ਗੱਲਬਾਤ ਅਸਾਂ ਤੁਹਾਨੇ ਇਹੀ ਸ਼ੁਰੂ ਕਰਨੀ, ਬਈ ਗਰਮੀਆਂ ਦੇ ਦਿਨ ਹੈ ਦੋਸਤੋ, ਕਨੇ ਮੌਸਮ ਵਿਭਾਗ ਵੀ ਅਸਾਂ ਜੋ ਜਾਣਕਾਰੀ ਦਿਆਦਾ, ਬਈ ਬੜੀ ਤੇਜ਼ ਧੁੱਪ ਅੱਜ ਕੱਲ੍ਹ ਲੱਗਾ ਦੀ, ਕਨੇ ਗਰਮੀ 'ਚ ਬਹੁਤ ਜ਼ਿਆਦਾ ਬੜੋਤਰੀ ਹੋ ਚੁੱਕੀ ਹੋ। ਤਾਂ ਅਸਾਂ ਮਿਲੀ ਜੁਲੀ ਨੇ ਇਹੀ ਸੋਚਣਾ ਵੀ ਜਾਲੀ ਤੇਜ਼ ਗਰਮੀ ਹੋ ਨਾ, ਸਿਖਰ ਧੁੱਪ ਹੋ, ਅਤੇ ਇਸ ਟਾਈਮ ਪਰ ਅਸਾਂ ਬਾਹਰ ਨਹੀਂ ਨਿਕਲਣਾ। ਕਨੇ ਬੜਾ ਹੀ ਜ਼ਰੂਰੀ ਹੋ ਜੇ ਬਾਹਰ ਨਿਕਲਣਾ, ਤਾਂ ਕੁਛ ਜ਼ਰੂਰੀ ਹਿਦਾਇਤਾਂ ਕਨੇ ਬਾਹਰ ਨਿਕਲਣਾ, ਤਾਂ ਕਿ ਗਰਮੀ ਵੀ ਅਸਾਂ ਜੋ ਪਰੇਸ਼ਾਨ ਨਾ ਕਰੀ ਸਕੇ, ਕਨੇ ਅਸਾਂ ਸਵੱਸਥ ਵੀ ਰਹਿਣ। ਤਾਂ ਇਹ ਸਾਰੀਆਂ ਗੱਲਾਂ ਬਾਤਾਂ ਅਸਾਂ ਤੁਹਾਨੂੰ ਹੋਰ ਵੀ ਕਰਨੀਆਂ, ਇਸ ਤੋਂ ਪਹਿਲੇ ਆਵਾਜ਼ ਸੁਣੀ ਲੈਂਦੇ ਵਿਨੋਦ ਕੁਮਾਰ ਹੋਰਾਂ ਦਾ ਗਾਇਆ ਇਹ ਲੋਕ ਗੀਤ।

0: किसान वाणी सुनने वाले सारे किसान कने बागवान भाई भैन जो मेरा यानी जमुना दा कने मेरे सोगी
1: जितोए दा प्यार भरिया
0: नमस्कार। स्वागत करदे ने सारे ही किसान कने बागवान भाई भैन दा तिन्हां दे अपने कार्यक्रम किसान वाणी च।
1: बिल्कुल कने उम्मीद पे अपने सारे किसान कने बागवान भाई भैन जे इस टाइम अपने कम्मां कारां ते वेहले होई होणे कने थोड़ा बसावां जे इसे लगी रहणा करना।
0: बिल्कुल कने सोगी सोगी किसान वाणी प्रोग्राम भी सुना दे होने।
1: बिल्कुल
0: कने दिखा भी गर्मी जी है ना, सब बड़ी भारी है। पिछले दिन की गल करिए ना, तो पिछले दिन इतना ज्यादा तापमान था ना, पई अज अते भी 2 डिग्री जी ऐसे ज्यादा था।
1: तब पे कल तो देखा इतनी ज्यादा गर्मी थी, आज थोड़ा जे ऐसे 2 डिग्री तापमान जे ऐसे कम रहा करा ही। आज का तापमान देखो अधिकतम री गल करिए तो रहे 38 डिग्री सैलसीयस, कने न्यूनतम री गल करिए तो रहे 26 डिग्री सैलसीयस।
0: हाँ तो भाई आज जे ऐसा कला तो थोड़ा दिया बचाव था, पर भाई गर्मी तो भरपूर थी।
1: कने मौसम हल जे ऐसे एड़ा ही दसी रहा यार 2-3 दिन, पर जेडे उच्च पर्वतीय क्षेत्र है तिना च दसी रहा भाई कला तो मौसम जे ऐसे खराब हुई सका ही, आंधी तूफान जे ऐसे चली सका ही, कने बारिश भी हो सका ही।
0: उपले इलाके च बरखा हो या ना, तो यह है कि निचले पासे भी थोड़ी जी ठंडक जी से हो जाती मौसम च, कने तापमान भी थोड़ा जे घटी जांदा।
1: कने जमुना तो आज बड़ा खास त्याड़ा भी है, एक मी देख आज अंतरराष्ट्रीय चाय दिवस।
0: अंतरराष्ट्रीय चाय दिवस दिया सारे ही किसान कने बागवान भाई भैन जो बधाइयां।
1: बिल्कुल पई देखो अपने भारत वर्ष की गल करिए पई सवेरे री चाय बिना जे ऐसे दिन अधूरा रहे, कने पई ये दिन जे बड़े हरे सारे छोटे लखों किसानों कने मजदूरों जो भी समर्पित है, जेड़े दिन रात मेहनत करे ने हरे पहलां तिका जे ऐसे चाय री ताजगी जी ऐसे पहुंचाए आए।
0: बिल्कुल कने भारत दुनिया च चाय दा दूजा सब ते बड़ा उत्पादक देश है।
1: कने आहां दे पई देखा थी अलग अलग प्रदेशां दी, जियां असम दी कने दार्जिलिंग दी चाय जी ऐसे पूरी दुनिया च मशहूर ही आई।
0: पर अजकल दा बदलदा मौसम कने बढ़दी लागत जे ऐसे आहां दे चाय उत्पादकता वास्ते जे ऐसे कड़ी चुनौती बना दे।
1: बिल्कुल कन अपने प्रदेशा की गल भी करिए तो देखा इतरी प्रसिद्ध चाय की जी किस्मी कांगड़ा चाय तीस जो बोलते ये भी एक बेहतरीन स्वाद सुगंधित कने स्वास्थ्य लाभों से भरपूर जे असे रही आई।
0: कने इस जो GI टैग भी मिले आए।
1: कने अगर अपने पहाड़ी क्षेत्र च चाय की खेती ताए उन्नत किस्म की गल करिए तो कांगड़ा आशा कने कांगड़ा ज्वाला जे असे चाय री सबसे अच्छी कने प्रमुख किस्म जी इत्थी रही आई।
0: कने कांगड़ा दी चाय जे ऐसे जियां अपनी बेहतरीन गुणवत्ता कने अनूठी सुगंध वास्ते जे ऐसे दुनिया दुनिया भर च मशहूर है। ता कांगड़ा चाय दी विशेषता दी गल करिए ता इस विच जियां काली चाय, ग्रीन कने उलोंग टी जे ऐसे उगाई जांदी।
1: बिल्कुल कने ए हरी पत्तियां च उच्च मात्रा च एंटीऑक्सीडेंट, कैटाचिन कने अमीनो एसिड जे ऐसे पाए जाए, कने यही चीजां जे इसे स्वास्थ्य ताई जे ऐसे इह चाय जो बहुत लाभदायक जे ऐसे बनाई दई आई।
0: कने हिमाचल प्रदेश च जियां कांगड़े जिले च पालमपुर, धर्मशाला, बैजनाथ कने नगरोटा च जे ऐसे चाय दी खेती जे कीती जांदी।
1: बिल्कुल ठंडक ने ताजी जलवायु जियां जे धौलाधार पर्वतमालाओं की गल करिए इन री ठंडक जे इन किस्मा ताए सबसे अच्छी जगह जे ऐसे मन्नी जाए, कने समुद्र तल ते लगभग 900 से 1500 मीटर री ऊंचाई वाले इलाके च जे बेहतरीन खेती जे ऐसे यारी हो सका ही आई।
0: बिल्कुल जी, पर ऊन जे ऐसे आने वाली फसलों की तैयारी जी ऐसे शुरू करी दी हो, जियां खेतरां च मैल सट्टी लिया, फिर खेतर जे ऐसे पट्टी ले, अजकल जे ऐसे खेतर हाँ पट्टी लैन ना, तो बोलते भी जेडे भी खेतरां च कीड़े मकोड़े जेडे भी होंगे ना से उपर आई जाते, कने जेडे जी नुकसान पहुंचाने वाले कीड़े होंगे से मरी जाते।
1: बिल्कुल
0: कने दूजी फसल जेडी भी हाँ हूं अगे बाहनी है तो तीहा फसल वास्ते जे ऐसे बड़ी खरी गल होंगी भाई।
1: मिट्टी जे ऐसे हमारी तैयार हो जाती आई अगली खेती ताई। कने सौगी पे दिख जियां गल करिए जमुना पे एक और महत्वपूर्ण हिस्सा रहा तियां खेतिया काम करने ताई, फिर देखा दी अहे बीज अजकल लगा रहे आए तो भाई जैविक तरीके ने अगर अहें बीजा ना शुद्धिकरण कने उपचार करी लेंगे तो भाई एक स्वस्थ फसल री नींव जी असें अहें रखी सका ही आए।
0: बिल्कुल मतलब दिखा ना पे बी भी हाँ जाली जी फसल बाहनी है तो उससे पहले हाँ पई आंदे सोच च हूँ क्या बीज ऐसे बाहना।
1: बिल्कुल,
0: पर अगर हाँ जैविक तरीके ने तैयार करी ने बीज ऐसे रखी लेंगे तो जाली जी दूजी बारी हाँ फसल बाहनी ना खेतर च
1: जी जी
0: तो भाई सह बीज ऐसे हाँ तीस जो प्रयोग करी सकते।
1: बिल्कुल पे देखा बीज जो उपचारित करने ते ऐसे कीटा ते फंगस ते या जिहड़ी मिट्टी ते जनित बीमारियां हुई ना इन्हां ते बीज जे ऐसे सुरक्षित हो जाई आ, तीसरी अंकुरण क्षमता जे इसे भी बढ़ाई आई।
0: हाँ कने तीस ते फ्री फसल दे पुआज च भी काफी ज्यादा सुधार हुंदा पे पुआजा भी बढ़ी जांदा।
1: बिल्कुल
0: ते भई हुण दिखा ना पे जैविक तरीके ने जे ऐसे हाँ बीज दा उपचार जे करदे ते तीस दा क्या महत्व हुंदा पे ਸ਼ੁਰੂ ਚ ਹਾਂ ਜਿਹੜੀ ਵੀ ਪਾਰੰਪਰਿਕ ਖੇਤੀਬਾੜੀ ਕਰਦੇ ਨਾ ਉਸ ਚ ਵੀ ਹਾਂ ਜਿਹੀਆਂ ਮਤਲਬ ਬੀਜ ਅਸੀਂ ਪਹਿਲਾਂ ਰੱਖਦੇ ਹੈਗੇ ਨਾ ਬਾਅਦ ਚ ਵਾਹੀ ਦਿੰਦੇ ਹੈਗੇ ਆਹਾਂ ਬੋਲਦੇ ਹੈ ਨਾ ਵੀ ਦੇਸੀ ਬੀਜ ਅਸੀਂ ਆਪਣੇ ਖੇਤਰਾਂ ਚ ਵਾਹ ਦੇ ਤਾਂ ਸ਼ੁਰੂ ਚ ਤਾਂ ਦੇਖਾ ਵੀ ਤਿੰਨਾਂ ਤੇ ਹੀ ਅੰਜੋ ਮਤਲਬ ਤਿੰਨਾਂ ਬੀਆਂ ਤੇ ਹੀ ਫਸਲ ਜੇ ਅਸੀਂ ਤਿਆਰ ਹੋ ਜਾਂਦੀ ਸੀ ਵੱਧ ਚ ਹਾਂ ਕਿਆ ਕਰਨਾ ਸ਼ੁਰੂ ਕਰੀ ਦਿੱਤਾ ਵੀ ਰਸਾਇਣਿਕ ਖੇਤੀ ਜਾਲੀ ਚ ਕਰਦੇ ਹੈ ਨਾ ਤਾਂ ਰਸਾਇਣਾਂ ਦਾ ਅੰਧਾ ਧੁੰਦ ਪ੍ਰਯੋਗ ਜੇ ਅਸੀਂ ਕਰਨਾ ਸ਼ੁਰੂ ਕਰੀ ਦਿੱਤਾ
1: ਪਰ ਇਸ ਤੇ ਕਿਆ ਹੋਇਆ ਜਿਖਾ ਮਿੱਟੀਆ ਕਨੇ ਪਰਿਆਵਰਣ ਜੋ ਵੀ ਨੁਕਸਾਨ ਜੇ ਅਸੀਂ ਪਹੁੰਚੇ ਕਰਾਂ ਕਨੇ ਪਈ ਜੈਵਿਕ ਤਰੀਕੇ ਨੇ ਅਗਰ ਉਪਚਾਰ ਕੀਤੇ ਰਹੂੰਗਾ ਤਾਂ ਇਹ ਇੱਕ ਸੁਰੱਖਿਅਤ ਕਨੇ ਟਿਕਾਊ ਵਿਕਲਪ ਜੇ ਹਰੀ ਖੇਤੀ ਚ ਰਹਿ ਆਈਆਂ
0: ਬਿਲਕੁਲ ਕਨੇ ਜੀ ਆਪੇ ਰਸਾਇਣਿਕ ਤਰੀਕੇ ਨੇ ਅਗਰ ਹਾਂ ਬੀ ਇਹ ਜੋ ਮਤਲਬ ਰੱਖੀ ਵੀ ਲੈਂਦੇ ਥੇ ਨਾ ਤਾਂ ਇਸ ਤੇ ਕੀ ਹੁੰਦਾ ਕਿ ਕੁਛ ਟਾਈਮ ਤੱਕ ਤਾਂ ਪੁਆਜ ਜੇ ਸੇ ਵਧਿਆ ਵੀ ਸਹਾਂ ਜੋ ਸੂਝੇ ਪੇ ਬੜਾ ਭਾਰੀ ਵਧਾ ਤਾ ਪਰ ਬਾਅਦ ਚ ਫਿਰ ਮਿੱਟੀ ਚ ਜਿਹੜਾ ਵੀ ਸੁਧਾਰ ਜੇ ਐਸਾ ਨਹੀਂ ਹੋਇਆ ਕਹਿੰਦੇ ਫਿਰ ਔਲੇ ਔਲੇ ਮਿੱਟੀ ਦੇ ਪੁਆਜ ਦੀ ਕਸ਼ਮਤਾ ਜੇ ਐਸਾ ਹੈ ਘਟਦੀ ਗਈ ਤਾਂ ਵੀ ਇਸ ਤੇ ਆਹਾਂ ਜਾਲੀ ਵੀ ਬੀ ਰੱਖਣਾ ਨਾ ਤਾਂ ਸਹਿ ਜੈਵਿਕ ਤਰੀਕੇ ਨਾਲ ਰੱਖਣਾ ਤਾਂ ਕਿ ਪਰਿਆਵਰਣ ਜੋ ਵੀ ਕੋਈ ਨੁਕਸਾਨ ਨਾ ਪਹੁੰਚੇ ਕਹਿੰਦੇ ਇੱਕ ਟਿਕਾਊਪਨ ਜੇ ਐਸਾ ਹਾਂਜੋ ਮਿਲ ਲੈ ਪੇ ਖੇਤੀਬਾੜੀ ਚ
1: ਬਿਲਕੁਲ ਪੇ ਦੇਖੋ ਫਸਲਾਂ ਜੀਆਂ ਹਰੀ ਬੀਜਾ ਜੋ ਫੰਗਸ ਬੈਕਟੀਰੀਆ ਕਨੇ ਵਾਇਰਸ ਤੇ ਹਮਲੇ ਤੇ ਬਚਾਂ ਅਗਰ ਅਸੀਂ ਬੀਜ ਉਪਚਾਰ ਕੀਤੀ ਰਹੂੰਗਾ ਅੰਕੁਰਣ 'ਚ ਵੀ ਸੁਧਾਰ ਹੋਣਾ ਜੀਆਂ ਦੱਸਿਆ ਕਰਾਂ ਤੇ ਹੈ ਨਾ ਜਲਦੀ ਜੇ ਅਸੀਂ ਅੰਕੁਰਣ ਵੀ ਉਹੀ ਜਿਹਾ ਹੀ ਆ ਜਾਣੀ ਹੈ ਫਸਲ ਲਗਾਏ
0: ਇਸ 'ਚ ਕਿਆ ਹੁੰਦਾ ਵੀ ਜੀਆਂ ਜੈਵਿਕ ਉਪਚਾਰ ਕਰੀ ਨੇ ਪੌਦਿਆਂ ਦੀਆਂ ਜੜ੍ਹਾਂ ਜੇ ਹਨ ਨਾ ਸਹਿ ਗਹਿਰਾਈ ਤੱਕ ਜਾਂਦੀਆਂ ਜਿਸ 'ਤੇ ਜਿਹਨਾਂ ਜੋ ਪੋਸ਼ਕ ਤੱਤਵ ਜੇ ਸਹਿ ਔਰ ਬਿਹਤਰ ਤਰੀਕੇ ਨੇ ਜੇ ਅਸੀਂ ਮਿਲਦੇ ਵੀ
1: ਬਿਲਕੁਲ ਕਨੇ ਸੌਗੀ ਪੇ ਦੇਖੋ ਬਾਜ਼ਾਰਾਂ 'ਤੇ ਮਹਿੰਗੇ ਰਸਾਇਣਿਕ ਫੰਗਸ ਨਾਸ਼ਕਾਰੀ ਤੁਲਨਾ 'ਚ ਅਸੀਂ ਜੇ ਅਗਰ ਬੀਜ ਉਪਚਾਰ ਜੈਵਿਕ ਤਰੀਕੇ ਨਾਲ ਕਰੀਏ ਤਾਂ ਬੜਾ ਕਿਫਾਇਤੀ ਜੇ ਅਸੀਂ ਰਹਾਂਗੇ ਨੇ ਹਾਂਜੋ ਲਾਗਤ ਵੀ ਕਮ ਹੋਈ ਹੈ
0: ਬਿਲਕੁਲ ਖਰਚਾ ਨਹੀਂ ਹੋਣਾ ਘਰੇ ਬੈਠੇ ਬਿਠਾਏ ਜੇ ਅਸੀਂ ਬੀਜ ਜੇ ਅਸੀਂ ਹਾਂ ਉਪਚਾਰਿਤ ਕਰੀ ਸਕਦੇ
1: ਬਿਲਕੁਲ
0: ਤਾਂ ਇਸ ਵਿੱਚ ਨਾ ਸਾਰਿਆਂ 'ਤੇ ਜ਼ਰੂਰੀ ਗੱਲ ਜਿਹੜੀ ਹੈ ਸਹਿ ਆਉਂਦੀ ਵੀ ਬੀਜ ਦਾ ਚੁਣਾਵ ਜੇ ਕਰਨਾ ਨਾ ਤਾਂ ਸਹਿ ਹਾਂਜੋ ਥੋੜ੍ਹਾ ਸਾਵਧਾਨੀਆਂ ਨਾਲ ਕਰਨਾ ਚਾਹੀਦਾ ਕਹਿੰਦੇ ਸ਼ੁਰੂਆਤੀ ਤਿਆਰੀ ਜੀ ਐਸ ਹਾਂ ਕਿਵੇਂ ਕਰਨੀ ਤਾਂ ਉਪਚਾਰ ਕਰਨੇ ਤੇ ਪਹਿਲੇ ਸਹੀ ਕਨੇ ਸਵਸਥ ਬੀਜ ਅਸੀਂ ਚੁਣਨਾ ਚਾਹੀਦੇ ਹਾਂ ਹਾਂਜੋ
1: ਬਿਲਕੁਲ ਭੇਜੀਆਂ ਟੁੱਟੇ ਸਿਕੁੜੇ ਕਾਲੇ ਕਨੇ ਰੋਗ ਗ੍ਰਸਤ ਬੀਜ ਜੇ ਅਸੀਂ ਹਾਂਜੋ ਅਲੱਗ ਕਰੀਨੇ ਨਿਕਾਲੀ ਦੇਣਾ ਚਾਹੀਦਾ
0: ਬਿਲਕੁਲ ਕਨੇ ਕਹਾਂ ਫਲੋਟੇਸ਼ਨ ਟੈਸਟ ਜੇ ਹੈ ਸਹਿ ਵੀ ਕਰੀ ਸਕਦੇ ਜੀਆਂ ਪਾਣੀ 'ਚ ਤੈਰਨੇ ਦਾ ਪ੍ਰੀਖਣ ਜੇ ਹੈ ਸਹਿ ਕਰਨਾ ਪੇ ਦਿਖਾ ਬੀਆਂ ਜੋ ਹਲਕੇ ਨਮਕਾਲੇ ਪਾਣੀ 'ਚ ਜੇ ਹੈ ਸਹਿ ਪਾਉਣਾ ਪੇ ਹਲਕਾ ਨਮਕ ਘੋਲਣਾ ਬੜਾ ਜ਼ਿਆਦਾ ਨਮਕ ਨਹੀਂ ਪਾਉਣਾ ਪਈ ਕਹਿੰਦੇ ਜਿਹੜੇ ਬੀਜ ਜੇ ਸਹਿ ਤੈਰਨਾ ਲੱਗਦੇ ਨਾ ਤਿੰਨਾਂ 'ਚੋਂ ਕੜੀ ਦੇਣਾ ਕਹਿ ਕਿ ਜਿਹੜੇ ਜੀ ਅੰਦਰ ਤੇ ਖੋਖਲੇ ਬੀਜ ਹੁੰਦੇ ਨਾ ਸਹੀ ਤੈਰਦੇ ਉੱਪਰ ਕਹਿੰਦੇ ਜਿਹੜੇ ਜੀ ਬੀਜ ਐਸ ਹੈ ਪਾਣੀ 'ਚ ਨੀਚੇ ਬੈਠੇ ਹੁੰਦੇ ਤਿੰਨਾਂ ਜੋ ਉਪਚਾਰ ਵਾਸਤੇ ਜੇ ਅਸੀਂ ਚੁਣਨਾ ਚਾਹੀਦਾ
1: ਬਿਲਕੁਲ ਕਹਿੰਦੇ ਭਾਈ ਬੀਜਾਂ ਜੋ ਦੇਖਾ ਉਪਚਾਰਿਤ ਕਰਨੇ ਤੇ ਪਹਿਲੇ ਹਲਕੇ ਧੁੱਪਾ 'ਚ ਜੇ ਅਸੀਂ ਹਾਂ ਸੁਕਾਉਣਾ ਹੀ ਆ ਤਾਂ ਕਿ ਤਿੰਨਾਂ 'ਚ ਨਵੀਂ ਅਰੀਕ ਸੰਤੁਲਿਤ ਮਾਤਰਾ ਜੇ ਅਸੀਂ ਬਣੀ ਨਹੀਂ ਰਹੋ ਬੜੀ ਤੇਜ਼ ਧੁੱਪ 'ਚ ਵੀ ਨਹੀਂ ਸੁਕਾਉਣਾ ਕਿ ਬੀਜ ਬਿਲਕੁਲ ਹੀ ਸੁੱਕਾ ਹੋ ਜਾਏਗਾ ਸੰਤੁਲਿਤ ਨਮੀ ਸੇ ਵੀ ਖਤਮ ਹੋਈ ਆਏ
0: ਬਿਲਕੁਲ ਤਾਂ ਹੁਣ ਬੀਜ ਐਸਾ ਹਾਂ ਕਿਵੇਂ ਉਪਚਾਰ ਕਰਨਾ ਨਾ ਦਿਸਦਾ ਅਤੇ ਇਸਦੀ ਕੁਛ ਵਿਧੀਆਂ ਆਉਂਦੀਆਂ
1: ਬਿਲਕੁਲ
0: ਤਾਂ ਪਈ ਤਿੰਨਾਂ ਦੇ ਬਾਰੇ 'ਚ ਵੀ ਹਾਂ ਗੱਲਬਾਤ ਕਰਨੀ ਪਰ ਦੇਖਾ ਪਈ ਆਹਦੇ ਕਾਰਜਕ੍ਰਮ ਦਾ ਇੱਕ ਅਹਿਮ ਹਿੱਸਾ ਹੁੰਦਾ ਲੋਕ ਗੀਤਾਂ ਦਾ
1: ਬਿਲਕੁਲ ਤਾਂ ਹੁਣ ਕਾਰਜਕ੍ਰਮ 'ਚ ਦੇਖਾ ਗੱਲਾਂ ਬਾਤਾਂ ਜੋ ਦੇਣਾ ਹਾਂ ਥੋੜ੍ਹਾ ਜਿਹਾ ਵਿਰਾਮ ਕਨੇ ਸੁਣੀ ਲੈਣਾ ਹੈ ਮਿੱਠੜਾ ਜਿਹਾ ਲੋਕ ਗੀਤ।

0: ਦੀ ਕਵੇ ਜੀ ਤੂੰ ਭਾਈ ਅਹਾਂ ਲੋਕ ਗੀਤ ਸੁਣ ਲਿਆ ਹੁਣ ਅਹਾਂ ਗੱਲਬਾਤ ਕਰਾਂ ਦੇ ਥੇ ਨਾ ਵੀ ਜੈਵਿਕ ਤਰੀਕੇ ਨੇ ਅਹਾਂ ਬੀਜ ਉਪਚਾਰ ਜੇ ਐਸਾ ਹੈ ਕਿਵੇਂ ਕਰੀ ਸਕਦੇ ਕਿ ਕਿਆ ਕਿਆ ਵਿਧੀਆਂ ਜੇ ਇਸ ਦੀਆਂ ਰਹਿੰਦੀਆਂ
1: ਬਿਲਕੁਲ ਪੇ ਦੇਖਾ ਪਾਰੰਪਰਿਕ ਭਾਰਤੀ ਵਿਧੀ ਦੀ ਗੱਲ ਕਰੀਏ ਤੀ ਹਜੋ ਜੋ ਬੋਲਦੇ ਤੀਆਂ ਬੀਜ ਅੰਮ੍ਰਿਤ ਵਿਧੀ ਤਾਂ ਦੇਖੋ ਵੀ ਇਹ ਇੱਕ ਪ੍ਰਾਕ੍ਰਿਤਿਕ ਤਰੀਕੇ ਨੇ ਜੈਵ ਉਪਚਾਰ ਕਰਨ ਵਾਲੀ ਇੱਕ ਸ਼ਕਤੀਸ਼ਾਲੀ ਵਿਧੀ ਬੋਲੀ ਸਕਾਂ ਹੀ ਆਏ ਇਸ 'ਚ ਜਿਹਾ ਜਿਹੀ ਗਾਏ ਰੇ ਗੋਬਰ ਕਨੇ ਗੋ ਮੂਤਰ ਪਰ ਜਿਹਾ ਆਧਾਰਿਤ ਵਿਧੀ ਇਹ ਨਹੀਂ ਆਈ
0: ਤੇ ਇਸ ਵਾਸਤੇ ਜੀ ਹਾਂ ਜੋ ਚਾਹੀਦਾ ਪਾਣੀ ਚਾਹੀਦਾ ਸਭ ਤੋਂ ਪਹਿਲੇ 20 ਲੀਟਰ ਕਨੇ ਗਾਏ ਦਾ ਤਾਜ਼ਾ ਗੋਬਰ ਜੇ ਐਸਾ ਚਾਹੀਦਾ ਹਾਂ ਜੋ 5 ਕਿਲੋਗ੍ਰਾਮ ਕਨੇ ਗੋ ਮੂਤਰ ਲਈ ਸਕਦੇ ਹਾਂ 5 ਲੀਟਰ ਕਨੇ ਇੱਕ ਲੈਣਾ ਹਾਂ ਚੂਨਾ ਸਹਿ ਲੈਣਾ 50 ਗ੍ਰਾਮ
1: ਬੁੱਜੀ ਦਾ ਚੂਰਨਾ ਕਨੇ ਸੌਗੀ ਬਰਗਦ ਜਾਂ ਪਿਪਲਾ ਦੇ ਪੇੜ ਦੇ ਨੀਚੇ ਦੀ ਮਿੱਟੀ 1 ਮੁੱਠੀ
0: ਹਾਂ ਦੇਖਾ ਸਾਰਿਆਂ ਤੋਂ ਪਹਿਲੇ ਜੇ ਐਸਾ ਇੱਕ ਟੱਪ ਲੈਣਾ ਪਾਣੀਆਂ ਦਾ ਕਨੇ ਉਸ ਵਿੱਚ ਪਾਣੀ ਪਾਉਣਾ

0: ਲਿਆ ਜੀ ਤਾਂ ਇਸ ਮਿੱਠੜੇ ਜਿਹੇ ਲੋਕ ਕਿੱਤਿਆਂ ਦੇ ਬਾਅਦ ਹੁਣ ਕਾਰਜਕ੍ਰਮ 'ਚ ਟਾਈਮ ਹੋਈ ਗਿਰਾ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਸਬਜ਼ੀਆਂ ਕਨੇ ਅਨਾਜਾਂ ਦੇ ਥੋਕ ਬਾਜ਼ਾਰ ਬਾਰੇ ਜਾਣਕਾਰੀ ਦੇਣੇ ਦਾ।
1: ਬਿਲਕੁਲ, ਤਾਂ ਪਹਿਲੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਬਜ਼ੀਆਂ 'ਚ ਆਲੂ ਦਾ ਭਾਅ ਰਿਹਾ 8 ਤੇ 12 ਰੁਪਏ ਪ੍ਰਤੀ ਕਿਲੋ, ਪਹਾੜੀ ਆਲੂ 14 ਤੇ 16 ਰੁਪਏ, ਪਿਆਜ਼ 18 ਤੇ 22 ਰੁਪਏ, ਗੋਭੀ 35 ਤੇ 40 ਰੁਪਏ ਪ੍ਰਤੀ ਕਿਲੋ, ਕਨੇ ਬੰਦ ਗੋਭੀ 14 ਤੇ 15, ਸ਼ਿਮਲਾ ਮਿਰਚ 15 ਤੇ 20, ਘੀਆ 15 ਤੇ 20 ਰੁਪਏ ਪ੍ਰਤੀ ਕਿਲੋ, ਕਨੇ ਭਿੰਡੀ 20 ਤੇ 25, ਟਿੰਡਾ 20 ਤੇ 25, ਕਨੇ ਕਰੇਲੇ ਦਾ ਭਾਅ ਰਿਹਾ 25 ਤੇ 30 ਰੁਪਏ ਪ੍ਰਤੀ ਕਿਲੋ। ਗੱਲ ਕਰੀਏ ਪਾਲਕ ਦੀ ਤਾਂ ਪਾਲਕ ਦਾ ਭਾਅ ਰਿਹਾ 40 ਤੇ 45 ਰੁਪਏ ਪ੍ਰਤੀ ਕਿਲੋ, ਧਨੀਆ 70 ਤੇ 80, ਟਮਾਟਰ 14 ਤੇ 15, ਕਨੇ ਮੂਲੀ 25 ਤੇ 30 ਰੁਪਏ ਪ੍ਰਤੀ ਕਿਲੋ, ਰਾਮਤੋਰੀ 40 ਤੇ 45 ਰੁਪਏ, ਗਾਜਰ 25 ਤੇ 30, ਹਰੀ ਮਿਰਚ 40 ਤੇ 50 ਰੁਪਏ ਪ੍ਰਤੀ ਕਿਲੋ, ਨਿੰਬੂ 80 ਤੇ 90, ਖੀਰਾ 15 ਤੇ 30, ਕਨੇ ਬੈਂਗਣਾ ਦਾ ਭਾਅ ਰਿਹਾ 22 ਰੁਪਏ ਪ੍ਰਤੀ ਕਿਲੋ, ਆਦਰਾ 140 ਤੇ 150, ਲਸਣ 120 ਤੇ 150 ਰੁਪਏ ਪ੍ਰਤੀ ਕਿਲੋ, ਮਟਰ 55 ਤੇ 60, ਫਰਾਂਸ ਬੀਨ 130 ਤੇ 140 ਰੁਪਏ ਪ੍ਰਤੀ ਕਿਲੋ, ਕੱਦੂ 12 ਤੇ 15, ਕਨੇ ਅਰਬੀ ਦਾ ਭਾਅ ਰਿਹਾ 35 ਰੁਪਏ ਪ੍ਰਤੀ ਕਿਲੋ।
0: ਤਾਂ ਗੱਲ ਕਰੀਏ ਫਲਾਂ ਦੇ ਭਾਅ ਦੀ, ਤਾਂ ਫਲਾਂ 'ਚ ਸਾਰੇ ਤੋਂ ਪਹਿਲੇ ਕੇਲਾ ਰਿਹਾ ਪ੍ਰਤੀ ਡੱਬਾ 12 ਕਿਲੋ ਰਾ 450 ਤੇ 500 ਰੁਪਈਆ, ਸੇਬ ਰਿਹਾ 140 ਤੇ 150 ਰੁਪਈਆ ਪ੍ਰਤੀ ਕਿਲੋ, ਅਨਾਰ ਰਿਹਾ 170 ਤੇ 200, ਕਨੇ ਮੌਸਮੀ ਰਹੀ 80 ਤੇ 85 ਰੁਪਈਆ ਪ੍ਰਤੀ ਕਿਲੋ, ਪਪੀਤਾ ਰਿਹਾ 50 ਰੁਪਈਆ ਪ੍ਰਤੀ ਕਿਲੋ, ਕੀਵੀ ਰਿਹਾ ਪ੍ਰਤੀ ਡੱਬਾ 1200 ਤੇ 1300 ਰਾ, ਕਨੇ ਅਨਾਨਾਸ 50 ਰੁਪਈਆ ਪ੍ਰਤੀ ਕਿਲੋ, ਅਮਰੂਦ 125 ਤੇ 130 ਰੁਪਈਆ ਪ੍ਰਤੀ ਕਿਲੋ, ਮਾਲਟਾ 150 ਰੁਪਈਆ, ਤਰਬੂਜ 13 ਤੇ 15 ਰੁਪਈਆ ਪ੍ਰਤੀ ਕਿਲੋ, ਖਰਬੂਜਾ ਰਿਹਾ 20 ਤੇ 30 ਰੁਪਈਆ ਪ੍ਰਤੀ ਕਿਲੋ, ਕਨੇ ਨਾਰੀਅਲ ਰਿਹਾ 70 ਤੇ 75 ਰੁਪਈਆ ਪ੍ਰਤੀ ਨਾਰੀਅਲ, ਅੰਬ ਸਫੇਦਾ ਰਿਹਾ 75 ਰੁਪਈਏ, ਕਨੇ ਅੰਬ ਤੋਤਾ ਰਿਹਾ 45 ਤੇ 50 ਰੁਪਈਆ ਪ੍ਰਤੀ ਕਿਲੋ, ਪਲਮ ਰਿਹਾ 180 ਤੇ 200 ਰੁਪਈਏ, ਕਨੇ ਖੁਬਾਨੀ ਰਹੀ 110 ਤੇ 120 ਰੁਪਈਆ ਪ੍ਰਤੀ ਕਿਲੋ, ਕਨੇ ਮਸ਼ਰੂਮ ਦੀ ਗੱਲ ਕਰੀਏ ਤਾਂ ਮਸ਼ਰੂਮ ਰਿਹਾ 30 ਤੇ 40 ਰੁਪਈਏ ਪ੍ਰਤੀ ਪੈਕੇਟ 200 ਗ੍ਰਾਮ ਦਾ।
1: ਬਿਲਕੁਲ, ਤਾਂ ਇਹ ਤਾਂ ਗੱਲ ਹੋਈ ਫਲਾਂ ਕਨੇ ਸਬਜ਼ੀਆਂ ਦੇ ਥੋਕ ਭਾਵ ਦੀ, ਕਨੇ ਅਨਾਜਾਂ ਦੇ ਥੋਕ ਭਾਵ ਦੀ ਗੱਲ ਕਰੀਏ ਤਾਂ ਬਾਸਮਤੀ ਚੌਲਾਂ ਦਾ ਭਾਅ ਰਿਹਾ 40 ਤੇ 100 ਰੁਪਈਏ ਪ੍ਰਤੀ ਕਿਲੋ, ਬੇਗਮੀ ਚੌਲ 30 ਤੇ 40 ਰੁਪਈਏ ਪ੍ਰਤੀ ਕਿਲੋ, ਦੜਾ ਚੌਲ 25 ਤੇ 30, ਕਨੇ ਛਲੀਆਂ 20 ਤੇ 23, ਕਨੇ ਕਣਕ 19 ਤੇ 23 ਰੁਪਈਏ ਪ੍ਰਤੀ ਕਿਲੋ, ਕਨੇ ਦਾਲਾਂ 'ਚ ਮਾਂ ਦੀ ਦਾਲ ਦਾ ਭਾਅ ਰਿਹਾ 115 ਤੇ 130 ਰੁਪਈਏ, ਮੂੰਗੀ 90 ਤੇ 100, ਚਨਾ 75 ਤੇ 150 ਰੁਪਈਏ ਪ੍ਰਤੀ ਕਿਲੋ।
0: ਕਨੇ ਸੁੱਕੀ ਮਿਰਚ ਦੀ ਗੱਲ ਕਰੀਏ ਤਾਂ ਸੁੱਕੀ ਮਿਰਚ ਰਹੀ 350 ਤੇ 380 ਰੁਪਈਆ ਪ੍ਰਤੀ ਕਿਲੋ, ਅਲਸੀ ਰਹੀ 70 ਤੇ 90 ਰੁਪਈਏ, ਮੂੰਗਫਲੀ ਰਹੀ 120 ਤੇ 140 ਰੁਪਈਆ ਪ੍ਰਤੀ ਕਿਲੋ, ਕਨੇ ਘੀ ਦੀ ਗੱਲ ਕਰੀਏ ਤਾਂ ਗੁੱਜਰ ਘੀ ਰਿਹਾ 700 ਤੇ 1000 ਰੁਪਈਆ ਪ੍ਰਤੀ ਕਿਲੋ, ਅੰਨਿਆ ਦੇਸੀ ਘੀ ਰਿਹਾ 500 ਤੇ 650 ਰੁਪਈਏ, ਕਨੇ ਗੁੜ ਰਿਹਾ 40 ਤੇ 45 ਰੁਪਈਆ ਪ੍ਰਤੀ ਕਿਲੋ, ਸੁੱਕਾ ਧਨੀਆ ਰਿਹਾ 300 ਤੇ 320 ਰੁਪਈਏ, ਕਨੇ ਅੰਡੇ ਪ੍ਰਤੀ ਸੈਂਕੜਾ ਰਿਹਾ 600 ਤੇ 650 ਰੁਪਈਆ ਪ੍ਰਤੀ ਸੈਂਕੜਾ।
1: ਬਿਲਕੁਲ, ਤਾਂ ਦਿਖਾ ਪਈ ਬਾਜ਼ਾਰ ਭਾਵ ਦੀ ਗੱਲ ਵੀ ਹੋਈ, ਕਨੇ ਹੁਣ ਕਾਰਜਕ੍ਰਮ ਦਾ ਟਾਈਮ ਜਿਹਾ ਸਾਹਿਬ ਵੀ ਖਤਮ ਹੋਈ ਹੈ, ਆ ਤਾਂ ਹੁਣ ਸਾਰੇ ਹੀ ਸੁਣਨੇ ਵਾਲਿਆਂ ਤੇ ਲੈ ਲੈਂਦੇ ਨਾ ਅਨੁਮਤੀ, ਕਨੇ ਬੋਲਦੇ ਨਾ
0: ਨਮਸਕਾਰ।

ਰੇਡੀਓ ਦੀ ਤਾਨ ਕਾਰਜਕ੍ਰਮ ਸੁਣਨ ਵਾਲੇ ਸਾਰੇ ਦੋਸਤਾਂ ਜੋ ਸਾਰੇ ਸ਼ਰੋਤਿਆਂ ਜੋ ਆਉਂਦਾ ਪਿਆਰ ਭਰਿਆ ਨਮਸਕਾਰ ਦੋਸਤੋ। ਅੱਜ ਕੱਲ੍ਹ ਮੌਸਮ 'ਚ ਬੜਾ ਭਾਰੀ ਬਦਲਾਵ ਦੇਖਣੇ ਜੋ ਮਿਲੇ ਕਰਦਾ। ਪਹਾੜ ਤਿੱਥੀ 'ਚ ਬਿਲਕੁਲ ਠੰਡੀ ਠੰਡੀ ਹਵਾ ਚੱਲਦੀ ਹੀ ਸੁਹਾਵਣਾ ਮੌਸਮ ਹੁੰਦਾ ਹਾ, ਹੁਣ ਲੰਬੇ ਸਮੇਂ ਤੱਕ ਤਿੱਥੀ 'ਚ ਠੰਡ ਮਹਿਸੂਸ ਹੁੰਦੀ ਹੀ, ਹੁਣ ਗਰਮੀ 'ਚ ਇਸ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ। ਕਨੇ ਧੁੱਪ 'ਚ ਇਸ ਇਤਨੀ ਪਰੇਸ਼ਾਨ ਕਰੇ ਦੀ ਜਿੱਦਾਂ ਲੂ ਚੱਲਿਆ ਦੀ। ਦੁਪਹਿਰ ਦੇ ਸਮੇਂ ਤਾਂ ਇਤਨੀ ਤੇਜ਼ ਗਰਮੀ ਕਿ ਗਰਮ ਹਵਾ ਅਤੇ ਪਾਣੀ ਦੀ ਜਿਸ ਕਮੀ ਲੋਕਾਂ ਦੀ ਸਿਹਤ ਪਰ ਅਸਰ ਕਰੇ ਦੀ। ਮੌਸਮ ਬਦਲਨੇ ਦੇ ਤੁਹਾਨੂੰ ਕਿਆ ਲੱਗਦਾ, ਕਿਆ ਕਾਰਨ ਹੋ ਸਕਦੇ? ਜੇ ਇਹ ਗੱਲ ਕਰੀਏ ਜੰਗਲਾਂ ਦੀ ਕਟਾਈ ਦੀ, ਤਾਂ ਬਿਲਕੁਲ ਦੋਸਤੋ ਇਹ ਸਾਰਿਆਂ ਦੇ ਵੱਡਾ ਕਾਰਨ ਹੈ, ਜਿਸ ਦੀ ਵਜ੍ਹਾ 'ਤੇ ਪ੍ਰਕਿਰਤੀ ਦਾ ਜੋ ਸੰਤੁਲਨ ਹੈ ਸੇ ਵਿਗੜਿਆ ਦਾ। ਕਨੇ ਸਾਫ਼ ਵਾਤਾਵਰਣ, ਬਰਸਾਤ ਦਾ ਸੰਤੁਲਨ, ਤਿੱਥੇ ਜੇ ਪੇੜ ਹਾਂ ਜੋ ਠੰਡੀ ਹਵਾ ਦਿੰਦੇ ਹੈ, ਸਾਫ਼ ਸਵੱਛ ਵਾਤਾਵਰਣ ਹੁੰਦਾ ਥਾ, ਤਾਂ ਬਰਸਾਤੀ 'ਚ ਵੀ ਸੰਤੁਲਨ ਥਾ। ਹੁਣ ਜੇ ਐਸਾ ਬੜਦਾ ਪ੍ਰਦੂਸ਼ਣ ਜਿਹਾ, ਗੱਡੀਆਂ ਦਾ ਧੂੰਆਂ, ਫੈਕਟਰੀਆਂ ਦਾ, ਪਲਾਸਟਿਕ ਦਾ ਜ਼ਿਆਦਾ ਇਸਤੇਮਾਲ, ਇਹ ਸਾਰੀ ਚੀਜ਼ਾਂ ਇਹਨਾਂ ਮਿਲੀ ਕਰਨੇ ਜੇ ਐਸਾ ਆਹਾਂ ਦਾ ਵਾਤਾਵਰਣ ਜਿਹਾ ਬਿਲਕੁਲ ਖਰਾਬ ਕਰੀ ਦਿਆ। ਕਨੇ ਧਰਤੀ ਦਾ ਜੇ ਤਾਪਮਾਨ ਹੈ ਸੇ ਲਗਾਤਾਰ ਵੱਧਦਾ ਜਾਇਆ, ਤਾਂ ਬਿਲਕੁਲ ਬੜਾ ਭਾਰੀ ਗੰਭੀਰ ਵਿਸ਼ਾ ਹਨ ਜੋ ਬਹੁਤ ਜ਼ਿਆਦਾ ਸੋਚਣੇ ਦੀ ਜ਼ਰੂਰਤ ਹੈ। ਨਾ ਸਿਰਫ ਸੋਚਣੇ ਦੀ ਜ਼ਰੂਰਤ ਹੈ ਬਲਕਿ ਆਹਾਂ ਜੋ ਕਦਮ ਲੈਣੇ ਦੀ ਬੜੀ ਬੜੀ ਜ਼ਰੂਰਤ ਹੈ। ਜ਼ਿਆਦਾ ਤੋਂ ਜ਼ਿਆਦਾ ਇਹ ਪੇੜ ਲਾਈਏ, ਕਨੇ ਇਹ ਜੇ ਪਹਾੜ ਹੈ ਇਹਨਾਂ ਜੋ ਵੀ ਸੁਰੱਖਿਅਤ ਰੱਖੀਏ, ਤਾਂ ਆਪੇ ਵੀ ਸੁਰੱਖਿਅਤ ਰਹੀਏ। ਤਾਂ ਚਲੀਏ ਇੱਥੇ ਪਹਿਲੇ ਸੁਣੀ ਲੈਂਦੇ ਇੱਕ ਪਹਾੜੀ ਗੀਤ, ਫਿਰ ਲੋਟੀ ਕਨੇ ਵਾਪਸ ਆਉਂਦੇ ਤੁਹਾਂ ਸਾਰਿਆਂ ਦੇ ਰੇਡੀਓ ਸੈੱਟ ਪਰ। ਪ੍ਰੋਗਰਾਮ ਤੁਹਾਂ ਸੁਣੀ ਕਰਦੇ ਰੇੜੀਆਂ ਦੀ ਤਾਨ।

तुसा सुनी करदे कार्यक्रम रड़ियां दे धान कन्नै अहे गल करी करदे लू दी बचाव दी गर्मी दी ते गर्मियां दे बचावा दी। बिल्कुल पहाड़ां च सज पहाड़ जाने जांदे हे साफ स्वच्छ वातावरण ताई ते इत्थे जे बड़ी ठंडी ठंडी हवा चली करदी ही। हुण जे सै जगह लई ली तेज धुप्प लू सै परेशान करी करदियां हां जो कन्नै हुण वातावरण जो तो हाँ बचाना ही बचाना पर कन्नै गर्मियां ते लू ते भी बचने दे हाँ जो तरीके सोचने पौने क्योंकि ये बिल्कुल अहां दी सेहत पर बड़ा भारी असर पाई करदे। तो दोस्तों लू ते बचाव जी असें बहुत जरूरी आ। अजकल दिखा एकदम खाली पेट बिल्कुल घरा दे बाहर नहीं निकलना क्योंकि एकदम चक्कर आई आया दा। तुसां सुनी करदे बिल्कुल ਇਹ ਜੇ ਇਸ ਦੇ ਜੇ ਕਾਰਨ ਹੈ ਇਹ ਬਿਲਕੁਲ ਅਹਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਅਹੇ ਇਹ ਗੱਲਾਂ ਖਾਤਰ ਜ਼ਿੰਮੇਦਾਰ ਹੈ ਤਾਂ ਬਿਲਕੁਲ ਅਹਾਂ ਜੋ ਹੀ ਹੁਣ ਸੋਚਣੇ ਪਾਉਣਾ ਕਨੇ ਗਰਮੀਆਂ ਦੇ ਬਾਰੇ 'ਚ ਵੀ ਆਪਣੀ ਜੇ ਸਿਹਤ ਅਹਾਂ ਠੀਕ ਰੱਖਗੇ ਤਾਂ ਹੀ ਅਹੇ ਜੇ ਅਸੀਂ ਬਾਕੀ ਚੀਜ਼ਾਂ 'ਚ ਜੇ ਅਸੀਂ ਭਾਗੀਦਾਰੀ ਨਿਭਾਈ ਸਕਦੇ ਤਾਂ ਜ਼ਿਆਦਾ ਤੀਆਂ ਜੇ ਗਰਮੀ ਪਈ ਕਰਦੀ ਤਾਂ ਇਹ ਜੇ ਹੀਟ ਹੀ ਲੂ ਹੀ ਇਸੇ ਬਚਣੇ ਦੇ ਜੇ ਤਰੀਕੇ ਇਹ ਹਾਂ ਜੋ ਸੋਚਣੇ ਪਾਉਣੇ ਦੀਆਂ ਜੇ ਅੱਜ ਕੱਲ੍ਹ ਇੱਕਦਮ ਚੱਕਰ ਮਹਿਸੂਸ ਹੋਈ ਕਰਦਾ ਕਮਜ਼ੋਰੀ ਸਿਰ ਦਰਦ ਬਿਲਕੁਲ ਉਲਟੀ ਬੜੀ ਜ਼ਿਆਦਾ ਜੇ ਸੈ ਪਿਆਸ ਲੱਗੀ ਕਰਦੀ ਤਾਂ ਦੇਖਾ ਤਾਲੀ ਜੇ ਤੁਸੀਂ ਘਰਾਂ ਦੇ ਬਾਹਰ ਨਿਕਲਦੇ ਤਾਂ ਖੂਬ ਪਾਣੀ ਪੀਆ ਆਪੂ ਕੰਨੇ ਇੱਕ ਜੇ ਸੈ ਪਾਣੀ ਦੀ ਬੋਤਲ ਠੰਡੇ ਪਾਣੀ ਦੀ ਬੋਤਲ ਆਪੂ ਕੰਨੇ ਰੱਖਾ ਥੋੜ੍ਹਾ ਥੋੜ੍ਹਾ ਕਰੀ ਨੇ ਜੇ ਅਸੀਂ ਦਿਨ ਭਰ ਪਾਣੀ ਪੀਂਦੇ ਰਹੇ ਤਾਂ ਕਿ ਸਰੀਰ ਜੋ ਜੇ ਸੈ ਪਾਣੀ ਮਿਲੀ ਸਕੇ ਕਨੇ ਸਿਰ ਟੱਕੀ ਨੇ ਨਿਕਲਾ ਚੁਨੀਆਂ ਨੇ ਜਾਂ ਗਮਛੇ ਕੰਨੇ ਤਾਂ ਕਿ ਜੇ ਸੈ ਅਹਾਂ ਜੋ ਲੂ ਸਿਰਾ ਪਰ ਨਹੀਂ ਲੱਗੋ ਕਨੇ ਫੇਰੀ ਹਲਕੇ ਸੂਤੀ ਕੱਪੜੇ ਜੇ ਸੈ ਅੱਜ ਕੇ ਹਲਕੇ ਰੰਗਾਂ ਵਾਲੇ ਸੂਤੀ ਕੱਪੜੇ ਜੇ ਸੈ ਗਰਮੀਆਂ 'ਚ ਜੋ ਪਾਉਣੇ ਚਾਹੀਦੇ

ਤਾਂ ਬਿਲਕੁਲ ਦੋਸਤੋ, ਬਦਲਦਾ ਮੌਸਮ ਅਹਾਂ ਜੋ ਇੱਕ ਜ਼ਰੂਰੀ ਚੇਤਾਵਨੀ ਦੇ ਕਰਦਾ ਕਿ ਅਹਾਂ ਅੱਜ ਪ੍ਰਕਿਰਤੀ ਦਾ ਧਿਆਨ ਰੱਖਗੇ ਤਾਂ ਕੱਲ੍ਹ ਅਹਾਂ ਦੀ ਆਉਣ ਵਾਲੀ ਪੀੜ੍ਹੀਆਂ 'ਚ ਸੈ ਪਹਾੜਾਂ ਦੀ ਠੰਡੀ ਹਵਾ, ਸਾਫ਼ ਪਾਣੀ ਤਾਂ ਹਰਿਆਲੀ ਦਾ ਆਨੰਦ ਲੈ ਸਕਦੀ। ਗਰਮੀਆਂ ਦੇ ਬਚਾਵ ਮੁਸ਼ਕਿਲ ਨਹੀਂ ਹੈ, ਬਸ ਥੋੜ੍ਹੀ ਸਾਵਧਾਨੀ ਕਨੇ ਸਹੀ ਖਾਣ ਪਾਣ ਤਾਂ ਆਪਣੇ ਸਰੀਰ ਦਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ। ਤਾਂ ਖੂਬ ਪਾਣੀ ਪੀਆ, ਪੇੜ ਪੌਦੇ ਲਾਵਾ, ਦੁਪਹਿਰ ਦੀ ਤੇਜ਼ ਧੁੱਪਾਂ 'ਤੇ ਬਚਾ ਅਤੇ ਆਪਣੇ ਆਸ ਪਾਸ ਦੇ ਲੋਕਾਂ 'ਚੋਂ ਵੀ ਜਾਗਰੂਕ ਕਰਾਂ, ਕਿਉਂਕਿ ਸਿਹਤ ਹੈ ਤਾਂ ਸਭ ਕੁਛ ਹੈ।